السلام عليكم. ਕਿਹੜਾ ਹਾਲ ਹੈ ਨਵਾਂ ਜਾ ਖੁਸ਼ਬਾਸ਼ ਆਇਓ ਠੀਕ ਠਾਕ ਆਇਓ ਚਾਕ ਚੰਗਾ ਭਲਾ ਹੀ ਮਤਾਰਾ ਜੋੜ ਅਸਾਂ ਜੀ ਦੁਆ ਹੈ ਤਾਂ ਸਦਾਈ ਤਾਰਨ ਮੇ ਚੰਡੂ ਜੋ ਖੀਰ ਮੇ ਖੰਡੂ ਜੋ ਮੇਵਨ ਮੇ ਅੰਬ ਹੋ ਜੋ ਆਈ ਕਦੇ ਪਵਾਂ ਜੀ ਮੁਰਕ ਮੇਰੀ ਨ ਥੀਏ सदाई अवां जी लुड़कन जो डुकार ए मुरकन जो सुकार हुजे शाल अवां के कोसो आन लगे शाल अवां डुखियो दीही न दिसो जुग जुग जियो मुरकंदा महकंदा ई गुलन जियां टिड़ंदा रहो